ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬੈਰਾੜੀ ਮਹੱਲਾ ਚੌਥਾ। ਹਰਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾਵੇ ਰਹਾਉ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲੇ ਆਪ, ਹਰ ਆਪੇ ਝੱਗਰ ਚੁਕਾਵੇ। ਹੇ ਭਾਈ, ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਵੀ ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ ਰਹਾਉ। ਹੇ ਭਾਈ, ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਛ ਕਰ ਰਿਹਾ ਹੈ ਉਹ ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਕਰ ਰਿਹਾ ਹੈ। ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਹੈ, ਆਪ ਹੀ ਹਰੇਕ ਜੀਵ ਵਿੱਚ ਬੈਠਾ ਬੋਲ ਰਿਹਾ ਹੈ, ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ। ਹੇ ਭਾਈ, ਭਗਤ ਜਾਣਦਾ ਹੈ ਕਿ ਪਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤੱਤਾਂ ਦਾ ਜਗਤ ਖਲਾਰਾ ਖਲਾਰਿਆ ਹੈ। ਆਪ ਹੀ ਇਹਨਾਂ ਤੱਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ ਆਖ, ਹੇ ਭਾਈ, ਪਰਮਾਤਮਾ ਆਪ ਹੀ ਆਪਣੇ ਸੇਵਕਾਂ ਨੂੰ ਮਿਲਾਉਂਦਾ ਹੈ ਅਤੇ ਆਪ ਹੀ ਉਸ ਦੇ ਅੰਦਰੋਂ ਹਰੇਕ ਕਿਸਮ ਦੀ ਖਿੱਚੋ ਤਾਣ ਮੁਕਾਉਂਦਾ ਹੈ। ਸੁਣਦਿਆਂ ਇੱਕ ਗੀਤ ਅਤੇ ਫਿਰ ਵਾਪਸ ਆਉਂਦੇ ਹਾਂ ਸਟੂਡੀਓ ਦੇ ਵਿੱਚ।

ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ ਐਫਐਮ ਤੇ ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਜਾਣਦੇ ਹਾਂ ਕਿ ਇਸ ਹਫ਼ਤੇ ਮੈਲਬਨ ਦਾ ਵੈਦਰ ਕਿਵੇਂ ਦਾ ਰਹੇਗਾ। ਜਿਵੇਂ ਸੋਮਵਾਰ ਦੀ ਸਵੇਰ ਅੱਜ ਅਸੀਂ ਦੇਖਿਆ ਕਿ ਥੋੜ੍ਹੀ ਹਲਕੇ ਫੁਲਕੇ ਬੱਦਲ ਅਤੇ ਨਾਲ ਦੀ ਨਾਲ ਸਾਨੂੰ ਧੁੱਪ ਵੀ ਦਿਖ ਰਹੀ ਆ, ਤਾਂ ਪੂਰੇ ਦਿਨ ਸਾਨੂੰ ਇਸ ਚੀਜ਼ ਦਾ ਮੇਲ ਜੋਲ ਮਿਲੇਗਾ ਧੁੱਪ ਅਤੇ ਬੱਦਲਾਂ ਦਾ। ਦੁਪਹਿਰ ਤੋਂ ਬਾਅਦ ਥੋੜ੍ਹੀਆਂ ਠੰਡੀਆਂ ਹਵਾਵਾਂ ਤੇਜ਼ ਹੋ ਸਕਦੀਆਂ ਨੇ ਅਤੇ ਅੱਜ ਦਾ ਟੈਂਪਰੇਚਰ 10 ਡਿਗਰੀ ਤੋਂ 15 ਡਿਗਰੀ ਦੇ ਵਿੱਚ ਰਹੇਗਾ। ਮੰਗਲਵਾਰ ਦਾ ਦਿਨ ਪੂਰੇ ਹਫ਼ਤੇ ਦਾ ਸਭ ਤੋਂ ਵੱਧ ਵਿੰਡੀ ਡੇ ਰਹੇਗਾ। ਸਵੇਰੇ ਧੁੱਪ ਨਜ਼ਰ ਆਵੇਗੀ ਪਰ ਦੁਪਹਿਰ ਤੋਂ ਬਾਅਦ ਹਲਕੀ ਜਿਹੀ ਬਾਰਿਸ਼ ਹੋ ਸਕਦੀ ਹੈ। ਟੈਂਪਰੇਚਰ ਰਹੇਗਾ 7 ਡਿਗਰੀ ਤੋਂ 16 ਡਿਗਰੀ ਸੈਲਸੀਅਸ ਦੇ ਵਿੱਚ। ਬੁੱਧਵਾਰ ਦਾ ਜਿਹੜਾ ਮੌਸਮ ਆ ਉਹ ਡਰਾਈ ਰਹੇਗਾ। ਦਿਨ ਦੌਰਾਨ ਧੁੱਪ ਨਿਕਲੇਗੀ ਪਰ ਠੰਡੀਆਂ ਹਵਾਵਾਂ ਨਾਲ ਦੀ ਨਾਲ ਚੱਲਦੀਆਂ ਰਹਿਣਗੀਆਂ। ਟੈਂਪਰੇਚਰ ਰਹੇਗਾ 6 ਡਿਗਰੀ ਤੋਂ 13 ਡਿਗਰੀ ਸੈਲਸੀਅਸ ਦੇ ਵਿੱਚ। ਵਧਦਿਆਂ ਅਗਲੇ ਦਿਨ ਥਰਸਡੇ ਵੱਲ, ਤਾਂ ਥਰਸਡੇ ਦੇ ਦਿਨ ਸਾਨੂੰ ਬੱਦਲ ਅਤੇ ਧੁੱਪ ਦਾ ਮਿਲਿਆ ਜੁਲਿਆ ਕੋਂਬੀਨੇਸ਼ਨ ਮਿਲੇਗਾ। ਬਾਰਿਸ਼ ਦੀ ਸੰਭਾਵਨਾ ਬਹੁਤ ਘੱਟ ਹੈ। ਦਿਨ ਦਾ ਵੱਧ ਤੋਂ ਵੱਧ ਟੈਂਪਰੇਚਰ 14 ਡਿਗਰੀ ਸੈਲਸੀਅਸ ਰਹੇਗਾ ਅਤੇ ਘੱਟ ਤੋਂ ਘੱਟ ਟੈਂਪਰੇਚਰ 4 ਡਿਗਰੀ ਸੈਲਸੀਅਸ ਰਹੇਗਾ।

ਫਰਾਈਡੇ ਦੀ ਸਵੇਰ ਸਭ ਤੋਂ ਠੰਡੀ ਸਵੇਰ ਹੋਵੇਗੀ ਪੂਰੇ ਵੀਕ ਦੀ, ਜਿਸ ਦਾ ਟੈਂਪਰੇਚਰ 2 ਡਿਗਰੀ ਸੈਲਸੀਅਸ ਦੇ ਅਰਾਊਂਡ ਰਹੇਗਾ। ਇਸ ਲਈ ਆਪਣੇ ਗਰਮ ਅਤੇ ਗਰਮ ਕੱਪੜੇ ਜ਼ਰੂਰ ਲੈ ਕੇ ਜਾਇਓ, ਆਪਣੇ ਨਾਲ ਜ਼ਰੂਰ ਪਹਿਨਿਓ, ਅਤੇ ਮੈਕਸੀਮਮ ਟੈਂਪਰੇਚਰ 14 ਡਿਗਰੀ ਸੈਲਸੀਅਸ ਰਹੇਗਾ ਫਰਾਈਡੇ ਦਾ। ਵੱਧਦਿਆਂ ਸੈਟਰਡੇ ਵੱਲ ਤਾਂ ਸਵੇਰੇ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ ਬਾਅਦ ਵਿੱਚ ਧੁੱਪ ਨਿਕਲ ਆਵੇਗੀ। ਜੇਕਰ ਤੁਹਾਡਾ ਬਾਹਰ ਜਾਣ ਦਾ ਕਿਤੇ ਪਲੈਨ ਹੈ ਤਾਂ ਦੁਪਹਿਰ ਦਾ ਸਮਾਂ ਵਧੀਆ ਸਮਾਂ ਰਹੇਗਾ ਤੁਹਾਡੇ ਲਈ, ਅਤੇ ਟੈਂਪਰੇਚਰ ਰਹੇਗਾ 7 ਡਿਗਰੀ ਤੋਂ 16 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ। ਵੱਧਦਿਆਂ ਦਿਨ ਦੇ ਪੂਰੇ ਹਫ਼ਤੇ ਦੇ ਆਖਰੀ ਦਿਨ ਐਤਵਾਰ ਵੱਲ, ਐਤਵਾਰ ਵਾਲੇ ਦਿਨ ਜਿਹੜਾ ਮੌਸਮ ਹੈ ਉਹ ਕਾਫ਼ੀ ਵਧੀਆ ਰਹੇਗਾ, ਹਲਕੇ ਬੱਦਲਾਂ ਨਾਲ ਧੁੱਪ ਵੀ ਨਜ਼ਰ ਆਵੇਗੀ। ਜੇਕਰ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ ਜਾਂ ਕਿਤੇ ਪਾਰਕ 'ਚ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਹਾਂ ਤਾਂ ਇਹ ਦਿਨ ਤੁਹਾਡੇ ਲਈ ਵਧੀਆ ਰਹੇਗਾ ਵੀਕਐਂਡ ਦਾ, ਜਿਸ ਵਿੱਚ ਟੈਂਪਰੇਚਰ 6 ਡਿਗਰੀ ਤੋਂ 15 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਰਹੇਗਾ। ਕੁੱਲ ਮਿਲਾ ਕੇ ਇਸ ਹਫ਼ਤੇ ਮੈਲਬਰਨ ਵਿੱਚ ਸਰਦੀਆਂ ਵਾਲਾ ਸੁਹਾਵਣਾ ਮੌਸਮ ਬਣਿਆ ਰਹੇਗਾ। ਸਵੇਰ ਅਤੇ ਰਾਤ ਨੂੰ ਠੰਡ ਜ਼ਿਆਦਾ ਮਹਿਸੂਸ ਹੋਵੇਗੀ, ਇਸ ਲਈ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਆਪਣੇ ਗਰਮ ਕੱਪੜੇ ਪਹਿਨਣੇ ਨਾ ਭੁੱਲਿਓ। ਮੰਗਲਵਾਰ ਦਾ ਦਿਨ ਸਭ ਤੋਂ ਵਿੰਡੀ ਡੇ ਹੋਏਗਾ ਅਤੇ ਸੈਟਰਡੇ ਨੂੰ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਵੀ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਗਰੋਸਰੀ ਕਰਨ ਜਾਣਾ ਆ ਜਾਂ ਤੁਹਾਡਾ ਕੋਈ ਹੋਰ ਵੀਕਐਂਡ ਦਾ ਪਲੈਨ ਆ ਤਾਂ ਆਪਣਾ ਅੰਬਰੇਲਾ ਜ਼ਰੂਰ ਨਾਲ ਲੈ ਕੇ ਜਾਇਓ। ਤਾਂ ਇਹ ਸੀਗਾ ਪੂਰੇ ਹਫ਼ਤੇ ਦਾ ਵੈਦਰ, ਅਤੇ ਤੁਸੀਂ ਆਪਣੇ ਇਸ ਵੈਦਰ ਦੇ ਅਕੋਰਡਿੰਗ ਆਪਣਾ ਵੀਕ ਪਲੈਨ ਕਰ ਸਕਦੇ ਹੋ। ਸੁਣਦੇ ਹਾਂ ਗੀਤ ਅਤੇ ਫਿਰ ਵਾਪਸ ਆਵਾਂਗੇ ਸਟੂਡੀਓ ਦੇ ਵਿੱਚ ਅਤੇ ਕਰਾਂਗੇ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਸਾਂਝੀਆਂ।

ਨਿਗਾਹ ਮਾਰਦੇ ਹਾਂ ਅੱਜ ਦੀਆਂ ਕੁਝ ਖਬਰਾਂ ਦੇ ਉੱਪਰ। ਆਸਟ੍ਰੇਲੀਆ ਸਰਕਾਰ ਦੇਸ਼ ਭਰ ਵਿੱਚ ਨਵੇਂ ਆਸਟ੍ਰੇਲੀਅਨ ਅਲਰਟ ਐਮਰਜੈਂਸੀ ਵਾਰਨਿੰਗ ਸਿਸਟਮ ਦੀ ਜਾਂਚ ਕਰਨ ਜਾ ਰਹੀ ਹੈ। ਇਸ ਦੌਰਾਨ ਲਗਭਗ ਸਾਰੇ ਮੋਬਾਈਲ ਫੋਨਾਂ 'ਤੇ ਇੱਕ ਉੱਚੀ ਆਵਾਜ਼ ਵਾਲਾ ਐਮਰਜੈਂਸੀ ਸੁਨੇਹਾ ਆਵੇਗਾ। ਇਸ ਦਾ ਮਕਸਦ ਜੰਗਲੀ ਅੱਗ, ਹੜ੍ਹ, ਤੂਫਾਨ ਜਾਂ ਹੋਰ ਕੁਦਰਤੀ ਆਫਤਾਂ ਵੇਲੇ ਲੋਕਾਂ ਤੱਕ ਜਲਦੀ ਚੇਤਾਵਨੀ ਪਹੁੰਚਾਉਣ ਦਾ ਹੈ। ਸਰਕਾਰ ਨੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ ਜੋ ਸੁਰੱਖਿਆ ਕਾਰਨਾਂ ਕਰਕੇ ਲੁਕਵੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਅਮਰੀਕਾ ਵੱਲੋਂ ਲਗਾਏ ਗਏ ਨਵੇਂ ਇੰਪੋਰਟ ਡਿਊਟੀਜ਼ ਨੂੰ ਲੈ ਕੇ ਆਸਟ੍ਰੇਲੀਆ ਨੇ ਨਾਰਾਜ਼ਗੀ ਜਤਾਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਦੋਵੇਂ ਦੇਸ਼ਾਂ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਦੇ ਉਲਟ ਹਨ। ਸਰਕਾਰ ਹੁਣ ਅਮਰੀਕਾ ਨਾਲ ਗੱਲਬਾਤ ਜਾਰੀ ਰੱਖੇਗੀ ਤਾਂ ਜੋ ਆਸਟ੍ਰੇਲੀਆਈ ਕਾਰੋਬਾਰਾਂ ਅਤੇ ਨਿਯਤਕਾਰਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਅਗਲੀ ਖਬਰ ਵੱਲ ਵਧਦਿਆਂ, ਵਿਕਟੋਰੀਆ ਦੀ ਰਾਜਨੀਤੀ ਵਿੱਚ ਹਲਚਲ ਜਾਰੀ ਹੈ। ਸਰਕਾਰ ਦੇ ਅੰਦਰ ਨੇਤਰਤਵ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਹਨ, ਪਰ ਪ੍ਰੀਮੀਅਰ ਨੇ ਸਾਫ਼ ਕੀਤਾ ਹੈ ਕਿ ਉਹ ਆਪਣਾ ਅਹੁਦਾ ਨਹੀਂ ਛੱਡਣਗੀਆਂ ਅਤੇ ਆਪਣਾ ਕੰਮ ਜਾਰੀ ਰੱਖਣਗੀਆਂ। ਅਗਲੀ ਖਬਰ, ਮੱਧ ਪੂਰਬ ਵਿੱਚ ਤਣਾਅ ਦੇ ਦਰਮਿਆਨ ਈਰਾਨ ਨੇ ਕਿਹਾ ਹੈ ਕਿ ਜੇ ਅਮਰੀਕਾ ਹੋਰ ਹਮਲੇ ਨਹੀਂ ਕਰਦਾ ਤਾਂ ਉਹ ਵੀ ਆਪਣੀਆਂ ਕਾਰਵਾਈਆਂ ਰੋਕ ਦੇਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਹਾਲਾਤ ਕੁਝ ਸ਼ਾਂਤ ਹੋ ਸਕਦੇ ਹਨ, ਪਰ ਖੇਤਰ ਵਿੱਚ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਕੂਟਨੀਤਿਕ ਕੋਸ਼ਿਸ਼ਾਂ ਜਾਰੀ ਹਨ। ਅਗਲੀ ਖਬਰ ਇੰਜੈਸਕੋ ਤੋਂ ਹੈ। ਯੂਨੈਸਕੋ ਨੇ ਭਾਰਤ ਦੇ ਪ੍ਰਾਚੀਨ ਸਾਰਨਾਥ ਬੌਧ ਸਥਾਨ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਦੁਨੀਆ ਦੇ 6 ਹੋਰ ਵਿਰਾਸਤੀ ਸਥਾਨਾਂ ਨੂੰ ਖਤਰੇ ਵਿੱਚ ਮੰਨਦੇ ਹੋਏ ਵਰਲਡ ਹੈਰੀਟੇਜ ਇਨ ਡੇਂਜਰ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਉਹਨਾਂ ਦੀ ਸੰਭਾਲ ਲਈ ਤੁਰੰਤ ਕਦਮ ਚੁੱਕੇ ਜਾ ਸਕਣ। ਇਹ ਸਨ ਕੁਝ ਅੱਜ ਦੀਆਂ ਖਬਰਾਂ। ਸੁਣਦਿਆਂ ਇੱਕ ਗੀਤ ਅਤੇ ਫਿਰ ਵਾਪਸ ਆਵਾਂਗੇ ਸਟੂਡੀਓ ਦੇ ਵਿੱਚ ਅਤੇ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ।

ਆਪਣਾ ਆਪ ਭੁਲਾ ਦੇਨਾ ਵਾਂ, ਆਪਣਾ ਆਪ ਭੁਲਾ ਦੇਨਾ ਵਾਂ, ਖੁਦ ਨੂੰ ਇੰਜ ਸਜਾ ਦੇਨਾ ਵਾਂ। ਤੂੰ ਗੁੱਡੀ ਦੀ ਗੱਲ ਕਰਨਾ ਏ, ਤੂੰ ਗੁੱਡੀ ਦੀ ਗੱਲ ਕਰਨਾ ਏ, ਮੈਂ ਤੇ ਰੰਗ ਉੜਾ ਦੇਨਾ ਵਾਂ। ਚੱਪਾ ਪੰਖੂਆਂ ਦੇ ਕੰਮ ਆਵੇ, ਚੱਪਾ ਪੰਖੂਆਂ ਦੇ ਕੰਮ ਆਵੇ, ਅੱਧ 'ਚੋਂ ਅੱਧ ਬਚਾ ਦੇਨਾ ਵਾਂ। ਮੁਰਸ਼ਦ ਬੁੱਲਾ ਖੁਸ਼ ਹੁੰਦਾ ਏ, ਮੁਰਸ਼ਦ ਬੁੱਲਾ ਖੁਸ਼ ਹੁੰਦਾ ਏ, ਬੰਦੇ ਜਦੋਂ ਨਚਾ ਦੇਨਾ ਵਾਂ। ਵੀਹਵਾਂ ਸਾਲ ਇਹ ਆਪਣਾ ਹਿੱਸਾ, ਵੀਹਵਾਂ ਸਾਲ ਇਹ ਆਪਣਾ ਹਿੱਸਾ, ਮੈਂ ਕੁੱਤਿਆਂ ਨੂੰ ਪਾ ਦੇਨਾ ਵਾਂ। ਕੋਲ ਕਲੀਮਾ ਹੈ ਹੀ ਕੀ ਏ, ਕੋਲ ਕਲੀਮਾ ਹੈ ਹੀ ਕੀ ਏ, ਮੈਂ ਤਾਂ ਸਿਰਫ ਦੁਆ ਦੇਨਾ ਆ, ਮੈਂ ਤਾਂ ਸਿਰਫ ਦੁਆ ਦੇਨਾ ਆ।

ਸਮਾਂ ਹੋ ਗਿਆ 11:57 ਅਤੇ ਤੁਸੀਂ ਸੁਣ ਰਹੇ ਸੀ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ ਐਫ ਐਮ 'ਤੇ ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ, ਅਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ। ਅਤੇ ਇਸ ਵਾਅਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਕਿ ਅਗਲੇ ਸੋਮਵਾਰ ਫਿਰ ਸਵੇਰੇ 10 ਵਜੇ ਤੁਹਾਡੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸੁਣਦੇ ਰਹੋ 88.9 ਵਿਨ ਐਫ ਐਮ ਨੂੰ, ਅਤੇ ਹੱਸਦੇ ਵੱਸਦੇ ਅਤੇ ਖੁਸ਼ ਰਹੋ।